0: ਮਿਲਦੇ ਨੇ ਚੁੱਪ ਕੋਈ ਕੋਈ ਤਨ ਦਾ ਮੇਲਾ ਮਨ ਦਾ ਮੇਲਾ ਤਨ ਦਾ ਮੇਲਾ ਮਨ ਦਾ ਮੇਲਾ ਤੇ ਸਮਝੇ ਕੋਈ ਕੋਈ ਉਹ ਸਭ ਸਿਆਣੇ ਮਿਲਦੇ ਨੇ ਤੇ ਕਮਲਾ ਕੋਈ ਕੋਈ
1: ਬਹੁਤ ਅੱਛਾ ਲਗਾ ਸੰਦੀਪ ਜੀ ਆਪਣੇ ਸ਼ੌਕ ਕੋ ਆਗੇ ਬੜਾਈਏ ਲਿਖਤੇ ਰਹੀਏ ਔਰ ਇਸੀ ਤਰ੍ਹਾਂ ਗਾਤੇ ਰਹੀਏ ਅਗਲੀ ਮੁਲਾਕਾਤ ਮੈਂ ਫਿਰ ਆਪਸੇ ਕੋਈ ਨਯਾ ਗੀਤ ਸੁਣੇਂਗੇ ਬਤਾਈਏ
0: ਤੋ ਮੇਰੀ 30 ਤਾਰੀਖ ਕੋ ਮੈਰਿਜ ਐਨਿਵਰਸਰੀ ਵੀ ਹੈ ਮੇਰੀ ਵਾਈਫ ਜੋਤੀ ਹੈ ਉਸਕੇ ਲਈ ਡੈਡੀਕੇਸ਼ਨ ਹੈ ਉਨਕੋ ਸੁਣਾਨਾ ਚਾਹੂੰਗਾ ਫਿਲਮ ਹੈ ਬੀਵੀਓ ਤੋ ਐਸੀ ਗਾਣਾ ਹੈ ਫੂਲ ਗੁਲਾਬ ਕਾ ਲੱਖੋਂ ਮੇਂ ਹਜ਼ਾਰੋਂ ਮੇਂ ਇੱਕ ਚਿਹਰਾ ਜਨਾਬ
1: ਕੀ ਬਾਤ ਹੈ ਬਹੁਤ ਸੁੰਦਰ ਤੋ ਆਪਕੋ ਢੇਰੋਂ ਢੇਰੋਂ ਸ਼ੁਭਕਾਮਨਾਏ ਔਰ ਸੁਣਤੇ ਹੈ ਆਪਕੀ ਪਸੰਦ ਕਾ ਯੇ ਗੀਤ